0: 60er, 70er, 80er.
1: ਕਿਆ ਹੋਇਆ ਮੋਟਿਆ?
2: ਉਹ ਆਈ ਨਹੀਂ ਯਾਰ ਹਲੇ।
1: ਉਹ ਆਜੂਗੀ ਯਾਰ, ਟੈਨਸ਼ਨ ਨਾ ਲੈ। ਇਹ ਦੱਸ, ਬੰਦੂਕ ਹੋਈ ਜਾਂ ਬੰਬ?
2: ਗੋਰੇ ਕੀ ਕਹਿੰਦਾ ਯਾਰ?
1: ਯਾਰ ਲਾ ਯਾਰ, ਪੈਸੇ ਲਾ ਲਾ।
2: ਬਾਮ $100 ਦੇ ਫਿਰ।
1: ਗੋਰਾ ਕਹਿੰਦਾ ਬੰਬ, ਮੈਂ ਕਹਿੰਦਾ ਬੰਦੂਕ।
2: ਦੇਖੀ ਜਾਊਗੀ ਅੱਜ ਕੋਈ ਨਾ, ਬੜੇ ਪਏ ਆ ਦੇਖੋ।

ਜਾਂ 100 150 250 ਨਹੀਂ 200 250 300 ਐਤਕੀ ਵੀ ਤੈਨੂੰ ਇੰਨੇ ਸੂਟ ਲੈ ਦੇਣੇ ਆ ਨਾ, ਬਸ ਮੇਰੀ ਗੱਲ ਮੰਨਿਆ ਕਰ, ਜੋ ਮੈਂ ਕਹਿੰਦਾ ਉਹਨੂੰ ਉਹੀ ਪਾਇਆ ਕਰ। ਹਾਏ